ਨਾਲ ਸੁਣਾ ਕਰੀ ਰੋਰ ਕਰੀ ਕਰਨੀ ਕਿਹਾ ਸ਼ੁਰੂ ਕੁਦਰਾ ਸੁਣੀ ਕਰੀਗਾ ਸੁੰਦਰਤ ਦੀ ਰੋਰ ਕਰੀ ਕਰਨੀ ਕਿਹਾ ਜਰ ਕੇ ਨਾ ਤਾਂ ਕਿਰਿਆ ਕਰੀਗੀ ਸੁੰਦਰਤ ਦੀ ਰੋਰ ਕਰੀ ਕਰਨੀ ਕਿਹਾ ਸਹੀ ਦਾ ਤੂੰ ਬਾਹਰ ਤੂੰ ਕਿਰੀ ਗਿਆ ਮਗਾ ਕਰੀਗੀ ਸੁੰਦਰਤ ਦੀ ਰੋਰ ਕਰੀ ਕਰਨੀ ਕਿਹਾ ਪਾਪਾ ਨੀ ਸੁੰਦਰਤ ਦੀ ਰੋਰ ಅದೇ ಆಗುದು ಅದೆಲ್ಲ ಇದು ಸಾರ ಕಯ್ಯಾರು ಜೀವನ ಕಬಚ್ಚಿರಿದ ಗರಿ ಹಾಳು ಯಾಕೆ.